ਦੇ ਦੋ ਚਾਲੀ ਕਹਾ ਸੌ ਵਾਰੀ ਮੋਹਾਲੀ ਪਸੰਦ ਹੈ ਪ੍ਰੋਫਾਈਲ ਲੋ ਵਾਲੀ ਰੱਖੀ ਦੋ ਗਾਡੀ ਜੋ ਕਾਲੀ ਪਿੰਡ ਤੋਂ ਆਏ ਕਈ ਹੋ ਗਏ ਸਾਲ ਨਿੱਕੇ ਨਿੱਕੇ ਮੁੰਡੇ ਹੋ ਗਏ ਜਾਲ ਪੁੱਛਣਾ ਕਿਤੇ ਕੋਲ ਹੈ ਤਾਲ 172 ਸਾਡੇ ਡੋਲੇ